ਕੋਆਪਰੇਸ਼ਨ ਸੈਕਟਰੀ ਮੇਤੋ ਦੇਸੀ ਜੰਮਨੇ ਕੋਆਪਰੇਸ਼ਨ ਸੋਸਾਇਟੀ ਰਜਿਸਟਰ ਜੰਮਰਾ ਪਰਜੁ ਡਿਸਟ੍ਰਿਕਟ ਤਾਮਬੰਗ ਡੀ ਆਰ ਸੀ ਐਸ ਨੇ ਏ ਆਰ ਸੀ ਐਸ ਹੇਂ ਜੰਮ ਰਫਾਂਤ ਤਾਵੰਗ ਡਿਸਟ੍ਰਿਕਟ ਇਲੈਕਟ੍ਰਲ ਰੋਲ ਓਬਜਰਵਰਸ ਵਾਈ ਡਬਲਿਊ ਰਿੰਗੂ ਰਮਨੇਸਾ ਤਾਵੰਗ ਡਿਸਟ੍ਰਿਕਟ ਵੰਗ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਆਫ ਇਲੈਕਟ੍ਰਲ ਰੋਲਸ ਕਮੁਨਾਂ ਰਫਾਂਤ ਪੁਰਸਾ ਰਿੰਗੂ ਰ ਇਲੈਕਟ੍ਰਲ ਰੋਲ ਪ ਅਹਮ ਤਵਯੰਗ ਰਾਰ ਮੋਲੋ ਤ ਅਰੋ ਬੂਡ ਲੈਵਲ ਓਫਿਸਰਸ ਹੇਂ ਰ ਰਿਮਕਿੰਗ ਤਾਮਨਾਂ ਰਿਵੀਜ਼ਨ ਐਕਸਰਸਾਈਜ਼ ਕਾਮ ਪ ਅਹਮ ਕੁਰੀਖਾਮ ਰਿੰਗੂਰ ਰਨਪਧੂਤ ਐਫ ਆਈ ਐਚ ਮੈਨਸ ਹੋਕੀ ਵਰਲਡ ਕੱਪ 2026 ਖੇਲਨਾਂ ਇੰਡੀਆ ਰ ਪਾਕਿਸਤਾਨ ਟੀਮ ਪ 5-3 ਗੋਲ ਮ ਚੈਤ ਇੰਡੀਆ ਰ ਪਾਕਿਸਤਾਨ ਟੀਮ ਪ ਚੈਰੋ ਪਾਕਿਸਤਾਨ ਟੀਮ ਪ ਟੂਰਨਾਮੈਂਟ ਵੰਗ ਖੋਵਨ ਨਤੂਮ ਰੋਤ ਚੁੰਗਰੰਗ ਇਤਾਨਾ ਥੁਮਰ